ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਆਸ਼ੋਤਾਂ ਤੁਹਾਂ ਸਾਰੇ ਇਸ ਵਕਤ ਕਾਰਿਕ੍ਰਮ ਸੁਣਾ ਦੇਣ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕਰਨੇ ਤੁਹਾਂ ਸਾਰੇ ਸੁਣਾ ਦੇਣ ਆਪਣਾ ਮਾਟੀ ਦੀ ਮਹਿਕ ਕਾਰਿਕ੍ਰਮ ਤਸ਼ੋਤਾਂ ਫਿਰ ਤਿਹਾਂ ਤੁਸੀਂ ਲੈ ਚੱਲਦੇ ਨੇ ਇੱਕ ਗੀਤ ਸੰਗੀਤ ਦੀ ਤਰਫ ਤੁਹਾਂ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਆਸ਼ੋਤਾਂ ਤੁਹਾਂ ਸਾਰੇ ਇਸ ਵਕਤ ਕਾਰਿਕ੍ਰਮ ਸੁਣਾ ਦੇਣ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕਰਨੇ। ਤੁਹਾਂ ਸਾਰੇ ਸੁਣਾ ਦੇਣ ਆਪਣਾ ਮਾਟੀ ਦੀ ਮਹਿਕ ਕਾਰਿਕ੍ਰਮ। ਤਾਂ ਫਿਰ ਤਿਹਾਂ ਤੁਸੀਂ ਲੈ ਚੱਲਦੇ ਨੇ ਇੱਕ ਗੀਤ ਸੰਗੀਤ ਦੀ ਤਰਫ। ਤੁਹਾਂ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮ।

ਕਿਸ਼ੋ ਤਾਂ ਤੁਹਾਂ ਸਾਰਿਆਂ ਹੀ ਸੁਣਿਆ ਇਹ ਗੀਤ ਇਹ ਫਰਮਾਇਸ਼ ਜਹਾਂ ਤੱਕ ਪਹੁੰਚੀ ਹੋਵੇ ਵਟਸਐਪ ਦੇ ਮਾਧਿਅਮ ਨੇ ਤਿੰਨਾਂ ਦਾ ਨਾਂ ਹੈ ਚਰਨਦਾਸ ਜੀ ਕਨੇ ਸਿਰੇਣੇ ਵਾਲੇ ਨੇ ਖਨਿਆਰਾ 'ਤੇ ਤਾਂ ਤਿੰਨਾਂ ਤੱਕ ਅਹਾਂ ਇਹ ਗੀਤ ਪਹੁੰਚਾਇਆ ਕਨੇ ਫਿਰ ਤਾਂ ਅਹਾਂ ਵਾਪਿਸ ਆਈ ਹੁਣ ਆਪਣੀ ਗੱਲਬਾਤ ਉੱਪਰ ਕਨੇ ਇਸੀ ਕਨੇ ਤੁਹਾਂ ਮੌਸਮ ਦਾ ਜਿਹੜਾ ਲੁਪਤ ਹੈ ਸਭੀ ਲੈ ਦੇ ਹੋਣੇ ਨੇ ਕਨੇ ਅਗਰ ਮੌਸਮ ਦੀ ਗੱਲ ਕਰੀਏ ਤਾਂ ਅੱਜ ਯਾਨੀ ਕਿ 13 ਸਪਤੰਬਰ ਦੀ ਗੱਲ ਕਰੀਏ 2026 ਦੀ ਤਾਂ ਧਰਮਸ਼ਾਲਾ ਦਾ ਜਿਹੜਾ ਮੌਸਮ ਹੈ ਸੈ ਮੁੱਖ ਰੂਪ 'ਤੇ ਰਹਿਣ ਵਾਲਾ ਹੈ ਧੁੱਪ ਵਾਲਾ ਜਿਹੜਾ ਹੈ ਸੈ ਰਹਿਣ ਵਾਲਾ ਹੈ ਕਨੇ ਅਗਰ ਦੁਪਹਿਰ ਦਾ ਜਿਹੜਾ ਸਮੇਂ ਹੈ ਦੁਪਹਿਰ ਦਾ ਸਮੇਂ ਜਿਹੜਾ ਹੈ ਸੈ ਜ਼ਰੂਰ ਚੱਲਿਆ ਹੈ ਕਨੇ ਤੁਹਾਂ ਮੌਸਮ 'ਚ ਹਲਕੀ ਜਿਹੜਾ ਬੋਲੀ ਸਕਦੇ ਕਿ ਬੱਦਲ ਜਿਹੜਾ ਨੇ ਛਾਈ ਆਣੇ ਨੇ ਕਨੇ ਇਸੀ ਕਨੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਅਧਿਕਤਮ ਤਾਪਮਾਨ ਹੈ ਸੈ 3 ਡਿਗਰੀ ਸੈਲਸੀਅਸ ਹੈ ਕਨੇ ਨਿਊਨਤਮ ਜਿਹੜਾ ਤਾਪਮਾਨ ਹੈ ਇਸ ਦੀ ਗੱਲ ਕਰੀਏ ਤਾਂ 17 ਡਿਗਰੀ ਦੇ ਆਸ ਪਾਸ ਰਹਿਣ ਦਾ ਜਿਹੜਾ ਅਨੁਮਾਨ ਹੈ ਸੈ ਜ਼ਰੂਰ ਮੌਸਮ ਵਿਭਾਗ ਨੇ ਜਿਹੜਾ ਹੈ ਸੈ ਜਿਤਾਇਆ ਹੈ ਕਨੇ ਦੁਪਹਿਰ ਦਾ ਜਿਹੜਾ ਮੌਸਮ ਹੈ ਸੈ ਥੋੜ੍ਹਾ ਜਿਹਾ ਬਦਲੋਖਾ ਜਿਹੜਾ ਹੈ ਸੈ ਰਹਿਣ ਵਾਲਾ ਹੈ ਤਾਂ ਮੌਸਮ ਦੀ ਜਿਹੜਾ ਜਾਣਕਾਰੀ ਹੈ ਸੈ ਤੁਹਾਂ ਤੱਕ ਜ਼ਰੂਰ ਅਹਾਂ ਪਹੁੰਚਾਈ ਹੈ ਕਨੇ ਤੁਹਾਂ ਵੀ ਮੌਸਮ ਦੇ ਅਨੁਸਾਰ ਆਪਣੇ ਜਿਹੜਾ ਕੰਮ ਮਨ ਸੇ ਕਰਾ ਦੇ ਹੋਣੇ ਨੇ ਕਨੇ ਆਪਣੀ ਜਿਹੜਾ ਅੱਜ ਕਨੇ ਦਿਨੇ ਦੀ ਜਿਹੜਾ ਛੁੱਟੀ ਹੈ ਸੰਡੇ ਦੀ ਛੁੱਟੀ ਜੋ ਜ਼ਰੂਰ ਫੰਡੇ ਜਿਹੜਾ ਹੈ ਸੇ ਬਣਾ ਦੇ ਹੋਣੇ ਨੇ ਕਿਉਂਕਿ ਜ਼ਿੰਦਗੀ ਹੈ ਜ਼ਿੰਦਗੀ ਹਮੇਸ਼ਾ ਹਾਂ ਜੋ ਭਾਗ ਦੌੜ ਭਰਾ ਜਿਹੜਾ ਹੈ ਸੇ ਅਹਾਂ ਆਪਣੀ ਜ਼ਿੰਦਗੀ ਜੋ ਬਣਾਈ ਲਿਆ ਜਾਂ ਹਾਂ ਹਮੇਸ਼ਾ ਇਹ ਸੋਚਦੇ ਨੇ ਕਿ ਅਹਾਂ ਖੁਦ ਵਾਸਤੇ ਸਮੇਂ ਨਹੀਂ ਨਿਕਾਲੀ ਪਾਉਂਦੇ ਨੇ ਜਾਂ ਆਪਣਿਆਂ ਵਾਸਤੇ ਸਮੇਂ ਨਹੀਂ ਨਿਕਾਲੀ ਪਾਉਂਦੇ ਨੇ ਜਾਂ ਇੱਕ ਜਿਹੜਾ ਮਾਂ ਹੈ ਸਿਆਂ ਜੋ ਹਮੇਸ਼ਾ ਇਹ ਆਵਾਜ਼ ਦਿੰਦੀ ਹੈ ਕਿ ਮੇਰੇ ਵਾਸਤੇ ਵੀ ਸਮੇਂ ਜਿਹੜਾ ਸੀ ਤੁਹਾਂ ਜ਼ਰੂਰ ਨਿਕਾਲਾ ਇੱਕ ਪਿਤਾ ਹੈ ਪਿਤਾ ਵੀ ਆਪਣੇ ਬੱਚੇ 'ਤੇ ਇਹ ਗੁਹਾਰ ਕਰਦਾ ਹੈ ਕਿ ਥੋੜ੍ਹਾ ਜਿਹਾ ਮੋਬਾਈਲ ਫੋਨ ਜੋ ਸਾਈਡ ਰੱਖੀ ਕਰੀ ਮੇਰੇ ਕੰਨੇ ਵੀ ਜਿਹੜਾ ਗੱਲਬਾਤ ਹੈ ਸੇ ਜ਼ਰੂਰ ਕਰਾਂ ਬੱਚੇ ਜਿੰਨਾ ਜਿੰਨਾ ਬਚਪਨ 'ਚ ਹੁੰਦੇ ਨੇ ਤਾਂ ਬਚਪਨ ਮੇਰੇ ਆਈਡੀਏ ਨੇ ਸਭਸੇ ਬੈਸਟ ਹੈ ਕਿਉਂਕਿ ਬਚਪਨ ਜਿਹੜਾ ਸੈ ਕੁਛ ਯਾਦਾਂ ਜਿਹੜਾ ਨੇ ਸਿਆਹਾਂ ਦੀਆਂ ਬਚਪਨ ਕੰਨੇ ਜੁੜੀ ਆਉਂਦੀਆਂ ਨੇ ਕਨੇ ਇਸੀ ਕੰਨੇ ਬਚਪਨੇ ਦੀ ਅਲੱਗ ਹੀ ਇੱਕ ਪਹਿਚਾਣ ਹੈ ਜਾਂ ਬਿਨਾ ਟੈਨਸ਼ਨ ਦੇ ਅਹਾਂ ਆਪਣਾ ਹਰ ਕੰਮ ਕਰਦੇ ਨੇ ਆਪਣੀ ਹਰ ਮਸਤੀ ਜਿਹੜਾ ਸੈ ਕਰਦੇ ਨੇ ਪਰ ਅੱਜ ਕਨੇ ਦੌਰ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਬੱਚੇ ਜਿਹੜਾ ਨਾ ਸੇ ਆਪਣਾ ਬਚਪਨ ਜਿਹੜਾ ਹੈ ਸੇ ਕੁਥੂ ਜਿਹੜਾ ਆਪਣਾ ਸਮੇਂ ਹੈ ਸੇ ਕਿਸ ਤਰੀਕੇ ਨੇ ਲਗਾ ਦੇਣ ਆਪਣਾ ਬਚਪਨ ਸੇ ਮੋਬਾਈਲ ਫੋਨ 'ਚ ਦੇ ਦੇਣ ਕਨੇ ਅਗਰ ਅਹਾਂ ਆਪਣੇ ਬਚਪਨ ਦੀ ਗੱਲ ਕਰੀਏ ਜਾਂ ਜਿਹੜਾ ਅਹਾਂ ਦੇ ਦਾਦਾ ਦਾਦੀ ਹਨ ਜਾਂ ਮਾਤਾ ਪਿਤਾ ਹਨ ਜਾਂ ਕੋਈ ਵੀ ਹੈ ਤਿੰਨਾਂ ਦਾ ਬਚਪਨ ਇਤਨਾ ਪਿਆਰਾ ਥਾ ਕਿ ਤਿੰਨਾਂ ਜੋ ਹਰ ਚੀਜ਼ ਦੀ ਸਮਝ ਸੀ ਜਾਂ ਸੰਘਰਸ਼ ਕਿਸ ਤਰੀਕੇ ਨੇ ਹੁੰਦਾ ਹੈ ਜਾਂ ਮਿਹਨਤ ਕਿਸ ਤਰੀਕੇ ਨੇ ਹੁੰਦੀ ਹੈ ਜਾਂ ਗੁੱਸਾ ਜਾਂ ਗੁੱਸੇ 'ਚ ਜਿਹੜਾ ਮਾਤਾ ਪਿਤਾ ਬੋਲਦੇ ਨੇ ਉਹ ਜੋ ਸੁਣਨਾ ਕਿੰਨਾ ਜ਼ਰੂਰੀ ਹੈ ਹਰ ਚੀਜ਼ ਦਾ ਜਿਹੜਾ ਮਤਲਬ ਹੈ ਸਿਆਹਾਂ ਜੋ ਸਮਝ ਆਉਂਦਾ ਥਾ ਪਰ ਅੱਜ ਕਨੇ ਦੌਰ ਦੀ ਗੱਲ ਕਰੀਏ ਤਾਂ ਨਾ ਬੱਚੇ ਸੁਣਨਾ ਪਸੰਦ ਕਰਦੇ ਨੇ ਨਾ ਗੱਲਬਾਤ ਕਰਨਾ ਪਸੰਦ ਕਰਦੇ ਨੇ ਆਪਣੇ 'ਚ ਹੀ ਰਹਿਣਾ ਜਿਹੜਾ ਹੈ ਸੇ ਜ਼ਿਆਦਾਤਰ ਪਸੰਦ ਕਰਦੇ ਨੇ ਅਗਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਹਰ ਕੋਈ ਸੋਸ਼ਲ ਮੀਡੀਆ ਪਰ ਇਤਨਾ ਜ਼ਿਆਦਾ ਬਿਜ਼ੀ ਹੈ ਕਿ ਆਪਣਾ ਜ਼ਿਆਦਾਤਰ ਸਮੇਂ ਜਿਹੜਾ ਸੇ ਸੋਸ਼ਲ ਮੀਡੀਆ ਪਰ ਲਗਾ ਦੇਣ ਤੁਹਾਂ ਸਾਰੇ ਵੀ ਦਿਖਾ ਦੇ ਹੋਣੇ ਨੇ ਕਈ ਵਾਰ ਹਾਂ ਚਾਹੇ ਛੋਟੇ ਨੇ ਚਾਹੇ ਬੜੇ ਨੇ ਹਰ ਕਿਸੇ ਜੋ ਹਾਂ ਕੋਈ ਨਾ ਕੋਈ ਜਿਹੜਾ ਪ੍ਰੇਰਣਾ ਹੈ ਸੇ ਜ਼ਰੂਰ ਦਿੰਦੇ ਨੇ ਕਿ ਥੋੜ੍ਹਾ ਜਿਹਾ ਸਮੇਂ ਆਪਣੇ ਬੱਚਿਆਂ 'ਚ ਦੇ ਆ ਜਾਂ ਆਪਣੀ ਫੈਮਿਲੀ 'ਚ ਦੇ ਆ ਕਿਉਂਕਿ ਜ਼ਿੰਦਗੀ ਜਿਹੜਾ ਸੇ ਇੱਕ ਵਾਰੀ ਮਿਲਦੀ ਹੈ ਕਈ ਵਾਰ ਹੁੰਦਾ ਨਾ ਕਿ ਜਦੋਂ ਇਨਸਾਨ ਇਹ ਦੁਨੀਆ 'ਤੇ ਚਲੇ ਆਉਂਦਾ ਹੈ ਤਾਂ ਤਲ ਉਹ ਚੀਜ਼ ਜੋ ਕੋਸਣਾ ਜਿਹੜਾ ਸੇ ਸ਼ੁਰੂ ਕਰੀ ਹੁੰਦੇ ਨੇ ਤਾਂ ਉਹ ਚੀਜ਼ ਜੋ ਕੋਸਣਾ ਜਿਹੜਾ ਸੇ ਕਿਆ ਮਾਇਨੇ ਰੱਖਦਾ ਹੈ ਥੋੜ੍ਹਾ ਜਿਹਾ ਜ਼ਰੂਰ ਤੁਸੀਂ ਸੋਚ ਵਿਚਾਰ ਕਰਿਆ ਕਨੇ ਅਹਾਂ ਵੀ ਤੁਸੀਂ ਜੋ ਅਗਲੀ ਫਰਮਾਇਸ਼ ਦੀ ਔਰ ਲੈ ਕਰੀ ਚੱਲਦੇ ਨੇ